ਸਾਨੂੰ ਵੀ ਮੌਕਾ ਦੇ ਦਿਓ, ਅਸੀਂ ਵੀ ਸੀਰਗਾ ਸਾਂਬਾ ਬਿਰਿਆਨੀ ਜਾਂ ਦਮ ਮਟਨ ਬਿਰਿਆਨੀ ਜਾਂ ਵੈਜੀਟੇਬਲ ਦਮ ਬਿਰਿਆਨੀ ਖਾ ਲੇ ਯਾਰ, ਆਪ ਮੁਝੇ ਖਿਲਾਓਗੇ ਅਗਰ ਆਪ ਜੀਤ ਗਏ ਤੋ। ਚਲੋ ਦੇਖਤੇ ਹੈਂ ਪਹਿਲੇ ਜੀਤੇਗਾ ਕੌਣ। ਸਵਾਲ ਮੇਰਾ ਇੱਕ ਹੋਗਾ ਜੀ ਬੜਾ ਇੰਟਰਸਟਿੰਗ ਸਾ, ਔਰ ਜੋ ਮੁਝੇ ਦੇਗਾ ਸਹੀ ਜਵਾਬ ਉਸਕੋ ਮਿਲ ਜਾਏਗਾ। ਸਹੀ ਤੋ ਕਿਆ ਹੋਤਾ ਹੈ, ਅੱਜ ਕੱਲ੍ਹ ਮੈਂ ਜਵਾਬ ਸਵਾਲ ਜੋ ਹੈ ਨਾ ਬੜੇ ਡਿਫਰੈਂਟ ਡਿਫਰੈਂਟ ਟਾਈਪ ਕੇ ਪੁੱਛ ਰਹਾ ਹੂੰ, ਔਰ ਆਜ ਵੀ ਮੈਂ ਕੁਛ ਐਸਾ ਹੀ ਕਰੂੰਗਾ, ਕੁਛ ਡਿਫਰੈਂਟ ਟਾਈਪ ਕਾ ਸਵਾਲ ਪੁੱਛੂੰਗਾ, ਔਰ ਅਗਰ ਆਪਨੇ ਮੁਝੇ ਡਿਫਰੈਂਟ ਟਾਈਪ ਕਾ ਜ਼ਬਰਦਸਤ ਸਾ ਜਵਾਬ ਦੀਆ ਤੋ ਫਿਰ ਆਪ ਹੋ ਸਕਤੇ ਹੈ ਜੀ ਉਸ ਇਨਾਮ ਕੇ ਐਲੀਜੀਬਲ। ਠੀਕ ਹੈ ਜੀ, ਅਬ ਸਵਾਲ ਇਹ ਹੈ ਮੇਰਾ ਜਨਾਬ ਕੇ ਬਤਾਤੇ ਹੈਂ, ਸਵਾਲ ਬੜਾ ਸੰਜੀਦਾ ਹੋਣਾ ਚਾਹੀਏ, ਅੱਛਾ ਹੋਣਾ ਚਾਹੀਏ ਨਾ। ਤੋ ਇਹ ਬਤਾਈਏ ਜਨਾਬ ਕਿ ਲਾਈਫ ਜੋ ਹੈ, ਲਾਈਫ ਇਸਮੇ ਜੋ ਗਲਤ ਫਹਿਮੀਆਂ ਹੋਤੀ ਹੈ, ਇਸਕੋ ਅਗਰ ਠੀਕ ਕਰਨਾ ਚਾਹੇਂ ਆਪ, ਲਾਈਫ ਕੀ ਗਲਤ ਫਹਿਮੀਆਂ ਕੋ ਠੀਕ ਕਰਨਾ ਚਾਹੇਂ, ਤੋ ਉਨਕੋ ਕਿਸ ਤਰ੍ਹਾਂ ਠੀਕ ਕੀਆ ਜਾ ਸਕਤਾ ਹੈ, ਸਪੈਸ਼ਲੀ ਵੈਨ ਇਟ ਕਮਸ ਟੂ ਅ ਰਿਲੇਸ਼ਨਸ਼ਿਪ। ਚਲੋ ਖੈਰ ਛੋੜੋ, ਇੱਕ ਚੀਜ਼ ਕਰਤਾ ਹੂੰ ਮੈਂ, ਥੋੜ੍ਹਾ ਇਸਕਾ ਇੰਟਰਸਟ ਔਰ ਬੜਾਤੇ ਹੈ, ਕਿਉਂਕਿ ਪਹਿਲੇ ਤੋ ਇਹ ਬਤਾ ਦੂੰ ਕਿ ਇਹ ਜੋ ਰੈਸਟੋਰੈਂਟ ਥਾ ਫਿਊਜ਼ਨ ਰਿਪਬਲਿਕ, ਦਿਸ ਵਾਜ ਪਹਿਲੇ ਇਨ ਰਿਚਰਡਸਨ, ਅਭੀ ਵੀ ਹੈ ਵਹਾਂ ਪੇ, ਵਹਾਂ ਪੇ ਬਹੁਤ ਸਾਰੇ ਇਹਨਾਂ ਨੇ ਨਾਮ ਕਮਾਇਆ, ਬਹੁਤ ਸਾਰੇ ਲੋਕਾਂ ਕੋ ਅੱਛਾ ਖਾਣਾ ਖਿਲਾਇਆ, ਐਂਡ ਨਾਓ ਦੇ ਹੈਵ ਓਪਨ ਵਨ ਲੋਕੇਸ਼ਨ ਇਨ ਅਰਵਿੰਗ। ਇਹ ਜੋ ਲੋਕੇਸ਼ਨ ਹੈ ਇਹ 8080 ਵਾਲਟਨ ਬੁਲੇਵਾਰਡ ਅਰਵਿੰਗ ਮੇ ਹੈ ਜੀ, ਐਂਡ ਦਿਸ ਇਜ਼ ਗਿਵਿੰਗ ਯੂ ਲੰਚ ਬਫੇ ਐਵਰੀ ਡੇ, 25 ਪਲੱਸ ਆਈਟਮਸ ਹੋਤੀ ਹੈ ਇਸਮੇ, ਜਿਸਮੇ ਕਿ ਚਾਟ ਸੇ ਲੈ ਕੇ ਤੰਦੂਰੀ ਪਲੈਟਰਸ, ਐਗਜ਼ੋਟਿਕ ਫਲੇਵਰਸ, ਸੀਰਗਾ ਸਾਮਾ ਮਟਨ ਬਿਰਿਆਨੀ ਵਿਚ ਇਜ਼ ਦੇਅਰ ਸਪੈਸ਼ਲ, ਐਪਰੀਕੋਟ ਮਲਾਈ ਕੋਫਤਾ ਵਿਚ ਇਜ਼ ਅ ਵੈਰੀ ਡਿਫਰੈਂਟ ਵਨ, ਐਂਡ ਚਿਲੀ ਪਨੀਰ ਬਾਓ, ਇਫ ਯੂ ਆਰ ਫੈਮਿਲੀਅਰ ਵਿਦ ਬਾਓ ਦੈਨ ਦਿਸ ਵਨ ਇਜ਼ ਸਟਫਡ ਵਿਦ ਚਿਲੀ ਪਨੀਰ ਇਨਸਾਈਡ, ਬੁਰਾਤਾ ਚਿਕਨ ਟਿੱਕਾ ਐਂਡ ਮੋਰ। ਕੈਸੇ ਜੀਤਨਾ ਹੈ, ਥੋੜ੍ਹਾ ਸਾ ਇੰਟਰਸਟ ਬੜਾ ਕੇ ਬਤਾਤਾ ਹੂੰ ਰਾਈਟ ਆਫਟਰ ਦਿਸ ਨੈਕਸਟ ਗਾਣਾ। ਦਿਸ ਇਜ਼ ਫਰੋਮ ਦ ਮੂਵੀ ਫਾਈਟਰ।

ਕੁੜੀ ਨੂੰ ਨੱਚਣੇ ਦੇ ਐਂਡ ਇੱਕ ਲੇਡੀ ਕੁੜੀ ਨੂੰ ਆਪਾਂ ਵੈਲਕਮ ਵੀ ਕਰ ਰਹੇ ਹਾਂ ਜੀ। ਮੋਨਿਕਾ ਕੁੰਵਰ ਕਮਿੰਗ ਆਲ ਦ ਵੇ ਫਰੋਮ ਫਲੋਰੀਡਾ ਟੂ ਟੈਕਸਸ ਅਲੋਂਗ ਵਿਦ ਅਮਿਤ ਸਿੰਘ। ਕੰਗ੍ਰੈਚੁਲੇਸ਼ਨਸ, ਆਈਏ ਜੀ, ਆਈਏ, ਵੈਲਕਮ ਟੂ ਡੈਲਸ। ਪਹਿਲੇ ਤੋਂ ਬਿਗ ਸ਼ਾਊਟ ਆਊਟ ਫਰੋਮ ਡੈਲਸ ਵਾਸੀਜ਼ ਟੂ ਯੂ ਐਂਡ ਐਵਰੀ ਟਾਈਮ ਯੂ ਆਰ ਕਮਿੰਗ ਟੂ ਡੈਲਸ ਮੁਝੇ ਬਹੁਤ ਖੁਸ਼ੀ ਹੋਤੀ ਯਾਰ। ਹਮਾਰੇ ਡੈਲਸ ਮੇ ਔਰ ਲੋਕ ਆਏ ਔਰ ਦੇਸੀ ਕਮਿਊਨਿਟੀ ਆਬਾਦੀ ਬੜੇ ਔਰ ਐਸੀ ਹੀ ਪਿਆਰ ਬੜੇ ਯਾਰ ਹਮ ਸਭ ਕਾ। ਦੈਟਸ ਮਾਈ ਵਿਸ਼। ਸੋ ਬਿਗ ਸ਼ਾਊਟ ਆਊਟ ਵਾਂਸ ਅਗੇਨ ਟੂ ਮੋਨਿਕਾ ਕੁੰਵਰ and Amit Singh coming all the way from Florida to DFW. Today is the 7th of September and in the year 1963 was born this superwoman, I would call her. Her name was Neeraja Bhanot, somebody who I would say showed so much will, so much gut on September 5th, 1986, when she saved a large number of passengers on board the flight which was called Pan Am Flight 73, which had been hijacked by four Palestinian terrorists from the Abu Nidal organization after it made a stopover in Jinnah International Airport in Karachi, Pakistan. Around 17 hours into the standoff, after she opened an emergency exit door and began helping passengers escape from the plane, Neeraja was shot and killed by hijackers. Shortly awarded, Pakistan's Special Service Group stormed the aircraft and captured all the hijackers. Of course, Bhanot became the first female recipient and until 2003 the youngest recipient of the Ashoka Chakra, the highest peacetime gallantry award of India. She also received the Tagme Pakistan, the fourth highest civilian award of Pakistan, in addition to several accolades from the United States. Her life and humanitarian actions inspired the 2016 Hindi language film jiska naam tha Neeraja, directed by Ram Madhavani and starring actress Sonam Kapoor. But this noble soul was born on today's date and I wanted to bring that to your attention because zindagi to bas yun hi nikal jati hai. Kuch kuch naam aise hote hain jinko yaad karna aur jinke bare mein baat karna ek example hi nahi balki ek motivation, ek selfless act aage leke aati hai, which I think is very important for us human beings. Aaj hum jahan itne matlabi ho gaye hain कि एक चाय का प्याला हम किसी को पूछ के राजी नहीं है, वहाँ एक लड़की ने अपनी जान दे दी जस्ट टू मेक श्योर कि कुछ लोग इस जगह से सेफ निकल सके। एंड दैट वाज नीरजा भनोट रिमेंबरिंग हर ऑन हर बर्थडे 7th ऑफ सितंबर 1963 एंड शी पास्ड अवे एट द एज ऑफ 22 ऑन 5th ऑफ सितंबर 1986। इन हर रिमेंबरेंस फ्रॉम द मूवी नीरजा, दिस इज जीते हैं चल। और कई लोग ऐसे होते हैं जो मरने के बाद भी हमेशा जिंदा रहते हैं। थिंक अबाउट द पीपल दैट शी सेव्ड, क्या वो इन्हें कभी भूल पाएंगी?